ਪਹਿਲਾ ਸੁੱਚਾ ਹੋਏ ਸੁੱਚੇ ਬੈਠਾ ਸੁੱਚੇ ਅੱਗੇ ਰੱਖੇ ਹੁਣ ਕੋਈ ਨਾ ਪਿੱਟਿਓ ਜਾਏ ਸੁੱਚਾ ਹੋਏ ਕੇ ਜਿਵੇ ਲੱਗਾ ਪੜਨ ਸਲੋਕ ਕੋਤੀ ਜਾਏ ਸੱਟਿਆ ਕਿਸੇ ਲੱਗਾ ਦੋਕ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਪੰਜਵਾ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤਰ।

0: ਤਿਤ ਮੁਕ ਤੁਕਾ ਪਏ ਮਹਲਾ ਪਹਿਲਾ
1: ਪਾਂਡ ਜੰਮੀਐ ਪਾਂਡ ਨਿਮੀਐ ਪਾਂਡ ਮੰਗਣ ਵੀ ਆਹੋ ਪੰਡੋ ਹੋਵੇ ਦੋਸਤੀ ਪੰਡੋ ਚੱਲ ਰਾਹ ਪੰਡ ਮੂਆ ਪੰਡ ਪਾਲੀਐ ਪੰਡ ਹੋਵੇ

0: ਕਾਜ ਸਵਾਰੀਏ, ਕਾਜ ਸਵਾਰੀਏ, ਕਾਜ ਸਵਾਰੀਏ।
1: ਓੜੀਆ ਤੇ ਹੀ ਕਰਨਾ ਕੀ ਉਹ ਕਲਾ ਪਿੱਛੀ ਤੇ ਧਾਰੀਏ, ਦੇਖਿਆ ਕੀਤਾ ਆਪਣਾ ਧਰਕਤੀ ਪੱਕੀ ਸਾਰੀਏ, ਜੋ ਆਇਆ ਸੋ ਚਲਸੀ, ਸਭ ਕੋਈ ਆਈ ਵਾਰੀਏ, ਜਿਸਕੇ ਜੀ ਪ੍ਰਾਣ।

0: ਨਾਲ ਆਸ ਕਾਢੀਏ ਸਾਡੀ ਰੇ ਸਮਾਏ ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋਏ ਆਸ ਕੇ ਨਾ ਕੀਏ ਜੇ ਲਿਖੇ ਵਰਤੇ ਸੋਏ ਮਹਲਾ ਦੂਜਾ
1: ਸਲਾਮ ਜਵਾਬ ਦੋ ਵੈ ਕਰੇ ਮੁੰਡੋ ਕੁੱਥਾ ਜਾ

ਸੇਵਾ ਸਿਖਾਈ ਹੈ, ਸੋ ਸਾਹਿਬ ਸਦਾ ਸੰਭਾਲੀ ਹੈ, ਜਿਤ ਕੀਤਾ ਪਾਈ ਹੈ, ਆਪਣਾ ਸਕਾਲਪੁਰੀ ਕਿਉਂ ਘਾਲੀਐ, ਮੰਦਾ ਮੂਹ ਨਾ ਕੀਚੇ ਦੇ ਲੰਬੀ ਨਿਤਰ ਨਿਹਾਲੀਐ, ਜਿਉ ਸਾਹਿਬ ਨਾਲ ਨਹਾਰੀਐ, ਤੇ ਵਿਹਾ ਪਾਸਾ ਢਾਲੀਐ, ਕਿਛਲਾ ਹੈ ਉੱਪਰ ਘਾਲੀਐ, ਕਿਛਲਾ ਹੈ ਉੱਪਰ ਘਾਲੀਐ।

0: ਮਹੱਲਾ ਦੂਜਾ ਚੱਕਰ ਲੱਗੇ ਚੱਕਰੀ ਨਾਲੇ ਗਰਬਾ ਗੱਲਾਂ ਕਰੇ ਕਨੇਰੀਆਂ ਕਸਮ ਨਾ ਪਾਏ ਸਾਧ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ ਨਾਨਕ ਦਿਸਣ ਲੱਗਾ ਤਿਸਵੇ ਲੈ ਲੱਗਾ ਸੋ ਪਰਵਾਣ ਮਹੱਲਾ ਦੂਜਾ ਜੋ ਜੀ ਹੋਏ ਸੋ ਗਵਾਏ ਮੌਕਾ ਕਿਆ ਵਾਓ ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਨਿਆਓ ਮਹੱਲਾ ਦੂਜਾ
1: ਨਾਲ ਇਆਣੀ ਦੋਸਤੀ ਕਦੇ ਨਾ ਆਵੇ ਰਾਸ ਜੇ ਹਾ ਜਾਣੇ ਤੇ ਹੋ ਵਰਤੇ ਵੇਖੋ ਕੋ ਨਿਰਦਾਸ ਵਸਤੂ ਅੰਦਰ ਵਸਤ ਸਮਾ ਹੋਵੇ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਕੂੜ ਕਮਾਣੇ ਹੈ ਕੂੜੋ ਹੋਵੇ ਨਾਨਕ ਸਿਫਤ ਵਿਗਾਸ ਮਹੱਲਾ ਦੂਜਾ ਨਾਲ ਇਆਣੀ ਦੋਸਤੀ ਵਡਾਰੂ ਸਿਉ ਨੇ ਹੋ ਪਾਣੀ ਅੰਦਰ ਲੀਕ ਜਾਓ ਤਿਸਦਾ ਥਾਉ ਨਾ ਥੇ ਹੋ ਮਹੱਲਾ ਦੂਜਾ
0: ਹੋਏ ਇਆਣਾ ਕਰੇ ਕੰਮ ਆ ਨਾ ਸਕੇ ਰਾਸ ਜੇ ਇੱਕ ਅੱਧ

ਚੱਕ ਲੱਗਿਆ ਚੱਕਰੀ ਜਿੱਤਲੇ ਭਾਏ ਹੋਰ ਤਸਮੇ ਅਗਲੀ ਵਜੋਂ ਵਿਧੂਣਾ ਖਾ ਕਸਮੇ ਕਰੇ ਬਰਾਬਰੀ ਫਿਰ ਗੈਰ ਤੰਤਰ ਪਾਏ ਵਜੋਂ ਗਵਾਏ ਅਗਲਾ ਬਹੁਮ ਭਾਣਾ ਖਾ ਜਿਸਦਾ ਦਿੱਤਾ ਖਾ ਉਹਨਾਂ ਤਿਸ ਕਈ ਐਸਾ ਬਾਸ ਨਾ ਚੱਲੇ ਨਾਲ ਫਸਲ ਚੱਲੇ ਅੱਡਾ।

0: ਮਹਲਾ ਪਹਿਲਾ ਆਪੇ ਭਾਂਡੇ ਸਾਜੀਆਂ ਆਪੇ ਪੂਰਨ ਦੇ ਇੱਕ ਨਹੀਂ ਦੁੱਧ ਸਮਾਏ ਚੁੱਲੇ ਰਹਿਣ ਚੜੇ ਇੱਕ ਨਿਹਾਲੀ ਪੈ ਸਵਾਨਾ ਕੀ ਉੱਪਰ ਰਹਿਣ ਖੜੇ ਤਿੰਨਾ ਸਵਾਰ ਨਾਨਕ ਜਿਨ ਕੋ ਨਦਰ ਕਰੇ ਮਹਲਾ ਦੂਜਾ
1: ਆਪੇ ਸਾਜੇ ਕਰੇ ਆਪ ਜਾਈ ਪੇ ਰੱਖਿਆ।

0: ਹੁਣੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ ਦੀ ਪਹਿਲੀ ਸਭਾ 'ਚ ਹੁਣ ਅਸੀਂ ਤੁਹਾਡੀ ਨਜ਼ਰ ਕਰਾਂਗੇ ਸੁਫੀਆਨਾ ਕਲਾਮ।
1: ਸਮਾਤ ਫਰਮਾਓ ਸੂਫੀਆਨਾ ਰੰਗ, ਸਮਾਤ ਫਰਮਾਓ ਸੂਫੀਆਨਾ ਰੰਗ।

ਜੀ ਦੋਸਤੋ, ਹੁਣ ਤੁਸੀਂ ਸੁਣ ਰਹੇ ਸੀ ਸੁਫੀਆਨਾ ਕਲਾਮ। ਸੋ ਇਸ ਦੇ ਨਾਲ ਹੀ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ ਦੀ ਪਹਿਲੀ ਸਭਾ ਹੁਣ ਇੱਥੇ ਸਮਾਪਤ ਹੁੰਦੀ ਹੈ। ਹੁਣ ਸਾਨੂੰ ਇਜਾਜ਼ਤ ਦਿਓ।

ਹੁਣ ਖਬਰਾਂ ਵਿਸਥਾਰ ਨਾਲ ਕੇਂਦਰੀ ਊਰਜਾ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਭਾਰਤ ਊਰਜਾ ਪ੍ਰਣਾਲੀਆਂ ਦੇ ਨਿਰਮਾਣ ਲਈ ਇੱਕ ਸਹਿਯੋਗ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ। ਗੁਰੂਗ੍ਰਾਮ ਵਿਚ 11ਵੇਂ ਵਿੱਚ ਊਰਜਾ ਮੰਤਰੀਆਂ ਦੀ ਮੀਟਿੰਗ ਦਾ ਉਦਘਾਟਨ ਕਰਦਿਆਂ ਉਨ੍ਹਾਂ ਕਿਹਾ ਕਿ ਵਿਕਾਸ ਦੀਆਂ ਇੱਛਾਵਾਂ ਤੇ ਨਿਰੰਤਰ ਰਹਿਣਯੋਗ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਕਿਫਾਇਤੀ ਪ੍ਰਸਰਣ ਤੇ ਨਿਰੰਤਰ ਰਹਿਣਯੋਗ ਊਰਜਾ ਜ਼ਰੂਰੀ ਹੈ। ਸਮੁੱਚੀ ਊਰਜਾ ਮੁੱਲ ਲੜੀ ਵਿਚ ਭਾਰਤ ਦੇ ਨਿਵੇਸ਼ਾਂ ਨੂੰ ਉਜਾਗਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਭਾਰਤ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਡਿਜੀਟਲ ਤੌਰ ਤੇ ਸਮਰੱਥ ਬਿਜਲੀ ਪ੍ਰਣਾਲੀਆਂ ਵਿਚੋਂ ਇਕ ਦੀ ਨਹੀਂ ਰੱਖ ਰਿਹਾ। ਉਨ੍ਹਾਂ ਕਿਹਾ ਕਿ 6 ਕਰੋੜ ਤੋਂ ਵੱਧ ਸਮਾਰਟ ਮੀਟਰ ਪਹਿਲਾਂ ਲਗਾਏ ਜਾ ਚੁੱਕੇ ਨੇ ਅਤੇ

0: ರೀತಿ ಹಾಡುತ್ತಿ ದೇಶ ಮಂತಾರೆ. ಕೇಂದ್ರ ಗೃಹ ಮಂತ್ರಿ ಅಮಿತ್ ಶಾ ನೇ ಪಾಗಬಂದ ಸಿಂಗ್ ಬಹಾದರ್ ਉਹਨਾਂ ਦੇ ਦਿਵਸ ਤੇ ਸ਼ਰਧਾਂਜਲੀ ਭੇਟ ਕਰਦਿਆਂ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਇਕ ਮਹਾਨ ਯੋਧਾ, ਖਾਲਸਾ ਫੌਜ ਦੇ ਪਹਿਲੇ ਜਰਨਲ ਅਤੇ ਬੇਮਿਸਾਲ ਬਹਾਦਰੀ ਦੇ ਪ੍ਰਤੀਕ ਸਨ। ਉਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੋ ਮਾਤ ਭੂਮੀ ਧਰਮ ਤੇ ਸਵਾਮਾਣ ਦੀ ਰਾਖੀ ਲਈ ਸਮਰਪਿਤ ਸਨ ਨੇ ਆਪਣੀ ਬੇਮਿਸਾਲ ਹਿੰਮਤ ਤੇ ਕੁਸ਼ਲ ਅਗਵਾਈ ਰਾਹੀਂ ਕਈ ਮੌਕਿਆਂ ਤੇ ਮੁਗਲ ਫੌਜ ਨੂੰ ਹਰਾਇਆ ਅਤੇ ਇਕ ਵਿਸ਼ਾਲ ਖੇਤਰ ਨੂੰ ਮੁਗਲ ਜ਼ੁਲਮ ਤੋਂ ਮੁਕਤ ਕਰਵਾਇਆ। ਸ੍ਰੀ ਸ਼ਾਹ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਸਾਨਾਂ ਨੂੰ ਉਨ੍ਹਾਂ ਦਾ ਸਹੀ ਹੱਕ ਮਿਲਣਾ ਯਕੀਨੀ ਬਣਾਉਣ ਲਈ ਇਕ ਨਿਆਂਪੂਰਨ ਸਿਲਸਿਲਾ ਕਾਇਮ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਅਸਹਿ ਤਸੀਹੇ ਸਹਿਣ ਦੇ ਬਾਵਜੂਦ ਬਾਬਾ ਬੰਦਾ ਸਿੰਘ ਬਹਾਦਰ ਨੇ ਧਰਮ ਪਰਿਵਰਤਨ ਨੂੰ ਸਵੀਕਾਰ ਨਹੀਂ ਕੀਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਤੇ ਨਮਨ ਕੀਤਾ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਅਦੁੱਤੀ ਅਤੇ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਬੀਐਸਪੀ ਵਾਲੀ ਕਥਿਤ ਵੀਡੀਓ ਤੇ ਵਿਵਾਦ ਘੱਟ ਨਹੀਂ ਹੋ ਰਿਹਾ। ਵੱਖ ਵੱਖ ਸਿਆਸੀ ਪਾਰਟੀਆਂ ਦੇ ਨੇਤਾ ਉਨ੍ਹਾਂ ਦੇ ਅਸਤੀਫੇ ਅਤੇ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰ ਰਹੀਆਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਏ। ਗੁਰੂਗ੍ਰਾਮ ਪੁਲਿਸ ਵੱਲੋਂ ਕੱਲ੍ਹ ਐਫਆਈਆਰ ਦਰਜ ਕਰਨ ਤੋਂ ਬਾਅਦ ਸ੍ਰੀ ਮਾਨ ਦੇ ਬਚਾਅ ਵਿਚ ਦਿੱਤੇ ਗਏ ਵੀਡੀਓ ਦੀਆਂ ਫੋਰੈਂਸਿਕ ਰਿਪੋਰਟਾਂ ਦੀ ਵੀ ਜਾਂਚ ਕੀਤੀ ਗਈ ਏ। ਰਿਪੋਰਟ ਵਿਚ ਸਿੱਖਾ ਪੜੀ ਅਤੇ ਜਾਲਸਾਜ਼ੀ ਦੇ ਇਲਜ਼ਾਮ ਸ਼ਾਮਲ ਨੇ। ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਪੰਜਾਬ ਪੁਲਿਸ ਤੇ ਰਾਜ ਸਰਕਾਰ ਦੇ ਕੁਝ ਅਧਿਕਾਰੀਆਂ ਨੇ ਕਥਿਤ ਤੌਰ ਤੇ ਫੋਰੈਂਸਿਕ ਦਸਤਾਵੇਜ਼ਾਂ ਨੂੰ ਜਾਲੀ ਬਣਾਉਣ ਲਈ ਗੌਰ ਕਰਨ ਲਈ ਭੁਗਤਾਨਾ ਦਾ ਪ੍ਰਬੰਧ ਕੀਤਾ ਸੀ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੱਲ੍ਹ ਪਟਿਆਲਾ ਵਿਚ ਮੀਡੀਆ ਨੂੰ ਦਸਿਆ ਕਿ ਉਨ੍ਹਾਂ ਨੂੰ ਮਾਮਲੇ ਸਬੰਧੀ ਇਕ ਰਿਪੋਰਟ ਮਿਲੀ ਹੈ ਤੇ ਗੁਰੂਗ੍ਰਾਮ ਸਥਿਤ ਇਕ ਲੈਬ ਵੱਲੋਂ ਫੋਰੈਂਸਿਕ ਰਿਪੋਰਟ ਦੀ ਜਾਲਸਾਜ਼ੀ ਦਾ ਪਤਾ ਲਾਉਣ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
1: ਦੇਖਿਓ, ਮੈਨੇ ਰਾਤ ਜਾਣਕਾਰੀ ਦਿੱਤੀ ਹੈ ਕਿ ਕਿਸੇ ਨੇ ਐਪਲੀਕੇਸ਼ਨ ਦਿੱਤੀ ਸੀ ਕਿ ਆ ਕੇ ਇੱਥੇ ਲੈਬੋਰਟਰੀ ਤੇ ਰਿਪੋਰਟ ਆਈ ਹੈ ਔਰ ਉਹ ਗਲਤ ਹੈ। ਜਾਣਕਾਰੀ ਵਿੱਚੋਂ ਤੱਥੇ ਸਾਹਮਣੇ ਆਏ ਸੀ, ਦੁਰਭਾਗਯਪੂਰਨ ਹੈ ਕਿ ਇਸ ਪ੍ਰਕਾਰ ਦਾ ਜਿਹੜਾ ਹੋਇਆ ਹੈ ਆਪਣੀ ਕਮੀ ਨੂੰ ਛੁਪਾਉਣ ਲਈ, ਉਹ ਦੁਰਭਾਗਯਪੂਰਨ।
0: ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀਡੀਓ ਸੰਦੇਸ਼ ਵਿਚ ਕਿਹਾ ਕਿ ਫੈਲਾਇਆ ਜਾ ਰਿਹਾ ਵੀਡੀਓ ਜਾਲੀ ਹੈ ਤੇ ਉਨ੍ਹਾਂ ਨੂੰ ਬਦਨਾਮ ਕਰਨ ਲਈ ਵਰਤਿਆ ਜਾ ਰਿਹਾ ਹੈ।
2: ਪਿਛਲੇ ਕੁਝ ਦਿਨਾਂ ਤੋਂ ਮੇਰੀਆਂ ਫਰਜ਼ੀ ਵੀਡੀਓ ਜਿਹੜੀਆਂ ਨੇ ਰਿਲੀਜ਼ ਕੀਤੀਆਂ, ਜਦੋਂ ਕਿਸੇ ਹੋਰ ਪਾਸੇ ਇਹਨਾਂ ਦਾ ਬਸ ਨਹੀਂ ਚੱਲਦਾ ਤਾਂ ਮੇਰੇ ਇਹ ਧਰਮ ਆਏ ਦੱਸੋ ਮੇਰੀ ਬਦਨਾਮ ਕਰਨ ਦੀ। ਪਿਛਲੇ ਦਿਨ ਜਿਹੜੀ ਵੀਡੀਓ ਜਿਹਦੇ ਵਿੱਚ ਨਾ ਮੇਰੀ ਸਰੀਰਕ ਬਣਤਰ ਉਸ ਬੰਦੇ ਨੂੰ ਮਿਲਦੀ ਹੈ, ਨਾ ਮੇਰਾ ਕੱਦ ਕਾਪ ਮਿਲਦਾ, ਨਾ ਮੇਰੇ ਤੁਰਨ ਦਾ ਅੰਦਾਜ਼ ਜਾਂ ਮੇਰੇ ਫੜਨ ਦਾ ਅੰਦਾਜ਼ ਮਿਲਦਾ, ਉਹ ਵੀਡੀਓ ਨੂੰ ਵਾਇਰਲ ਕਰਕੇ ਮੈਨੂੰ ਦੋਸ਼ੀ ਕਰਾਰ ਦਿੱਤਾ।
0: ਵੈਨੇਜ਼ੁਏਲਾ ਦੇ ਰਾਸ਼ਟਰਪਤੀ ਜੇਸੀ ਰੋਡ੍ਰੀਗੇਜ਼ ਨੇ ਅਸਵੇਰੇ 7.2 ਤੇ 7.5 ਤੀਬਰਤਾ ਦੇ ਭੂਚਾਲਾਂ ਕਾਰਨ ਕਰਾਕਸ ਦੇ ਆਲੇ ਦੁਆਲੇ ਦੇ ਇਲਾਕਿਆਂ ਵਿਚ ਕਈ ਇਮਾਰਤਾਂ ਢਹਿ ਜਾਣ ਤੋਂ ਬਾਅਦ ਦੇਸ਼ ਵਿਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰ ਦਿੱਤਾ ਹੈ। ਕਈ ਥਾਵਾਂ ਤੇ ਸ਼ਕਤੀਸ਼ਾਲੀ ਝਟਕਿਆਂ ਤੋਂ ਬਾਅਦ ਵੱਡੇ ਢਾਂਚੇ ਢਹਿ ਗਏ ਸਨ ਤੇ ਬਚਾਅ ਕਾਰਜ ਚੱਲਦੇ ਨੇ। ਰਾਸ਼ਟਰਪਤੀ ਜੇਸੀ ਰੋਡ੍ਰੀਗੇਜ਼ ਨੇ ਇਹ ਵੀ ਕਿਹਾ ਕਿ ਸ਼ਕਤੀਸ਼ਾਲੀ ਭੂਚਾਲਾਂ ਦੀ ਚੋਰੀ ਤੋਂ ਬਾਅਦ 32 ਲੋਕਾਂ ਦੀ ਮੌਤ ਹੋ ਗਈ ਹੈ ਤੇ 700 ਤੋਂ ਵੱਧ ਜ਼ਖਮੀ ਹੋ ਗਏ ਨੇ। ਪ੍ਰਭਾਵਿਤ ਖੇਤਰਾਂ ਵਿਚ ਭਾਲ ਤੇ ਬਚਾਅ ਕਾਰਜ ਜਾਰੀ ਨੇ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੈਨੇਜ਼ੁਏਲਾ ਵਿਚ ਆਏ ਭਿਆਨਕ ਭੂਚਾਲਾਂ ਕਾਰਨ ਹੋਈ ਤਬਾਹੀ ਤੇ ਦੁੱਖ ਪ੍ਰਗਟ ਕੀਤਾ ਹੈ। ਫਰਾਂਸ ਵਿਚ ਭਾਰਤੀ ਦੂਤਘਰ ਦੇ ਦਖਲ ਤੋਂ ਬਾਅਦ ਅਸ਼ਕਾਰੀ ਸਿੱਟੇ ਹੋਣ ਵਾਲੀ ਚੰਡੀਗੜ੍ਹ ਦੇ ਵਿਰਾਸਤੀ ਫਰਨੀਚਰ ਦੀ ਨਿਲਾਮੀ ਰੋਕ ਦਿੱਤੀ ਗਈ ਏ। ਪ੍ਰਸਿੱਧ ਸਵਿਸ ਆਰਕੀਟੈਕਟ ਅਤੇ ਫਰਨੀਚਰ ਡਿਜ਼ਾਈਨਰ ਪੀਰੇ ਜਨਰੇਟ ਵੱਲੋਂ ਡਿਜ਼ਾਈਨ ਕੀਤੀਆਂ ਗਈਆਂ ਦੋ ਆਰਾਮਦਾਇਕ ਕੁਰਸੀਆਂ ਦੀ ਅੱਜ ਨਿਲਾਮੀ ਹੋਣੀ ਸੀ। ਇਕ ਅਧਿਕਾਰਕ ਬਿਆਨ ਵਿਚ ਚੰਡੀਗੜ੍ਹ ਪ੍ਰਸ਼ਾਸਨ ਨੇ ਸੂਚਿਤ ਕੀਤਾ ਕਿ ਵਿਦੇਸ਼ ਮੰਤਰਾਲੇ ਦੇ ਦਖਲ ਤੋਂ ਬਾਅਦ ਸਬੰਧਤ ਵਸਤਾਂ ਨੂੰ ਨਿਲਾਮੀ ਤੋਂ ਵਾਪਸ ਲੈ ਲਿਆ ਗਿਆ। ਇਹ ਕਾਰਵਾਈ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੇ ਨਿਰਦੇਸ਼ਾਂ ਤੇ ਚੰਡੀਗੜ੍ਹ ਦੇ ਸਭਿਆਚਾਰ ਵਿਭਾਗ ਨਾਲ ਕੀਤੀ ਗਈ ਸੀ, ਜਿਨ੍ਹਾਂ ਨੇ ਤੁਰੰਤ ਕੂਟਨੀਤਿਕ ਦਖਲ ਦੀ ਮੰਗ ਕਰਦੇ ਹੋਏ ਐਮਈਏ ਕੋਲ ਮਾਮਲਾ ਉਠਾਇਆ। ਚੰਡੀਗੜ੍ਹ ਪ੍ਰਸ਼ਾਸਨ ਨੇ ਕੀਮਤੀ ਵਿਰਾਸਤੀ ਸੰਪਤੀਆਂ ਦੀ ਸੁਰੱਖਿਆ ਵਿਚ ਸਮੇਂ ਸਿਰ ਸਹਾਇਤਾ ਲਈ ਮੰਤਰਾਲੇ ਦਾ ਧੰਨਵਾਦ ਕੀਤਾ। ਪ੍ਰਸ਼ਾਸਨ ਨੇ ਵਸਤਾਂ ਦੀ ਤਸਦੀਕ ਉਨ੍ਹਾਂ ਨੂੰ ਵਾਪਸ ਹਾਸਲ ਕਰਨ ਤੇ ਵਾਪਸ ਲੈਣ ਲਈ ਸਾਰੇ ਜ਼ਰੂਰੀ ਕਦਮ ਚੁੱਕਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਆਖਿਰ ਵਿਚ ਇਸ ਬੁਲੇਟਿਨ ਦੀਆਂ ਖਾਸ ਖਾਸ ਖ਼ਬਰਾਂ ਇਕ ਵਾਰ ਫੇਰ। ਵਿਦੇਸ਼ ਮੰਤਰੀ ਮਨੋਹਰ ਲਾਲ ਨੇ ਊਰਜਾ ਪ੍ਰਣਾਲੀਆਂ ਦੇ ਮਜ਼ਬੂਤ ਬ੍ਰਿਕਸ ਸਹਿਯੋਗ ਦਾ ਸੱਦਾ ਦਿੱਤਾ ਹੈ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਦਾ ਕਹਿਣਾ ਹੈ ਕਿ ਕੋਵਿਡ-19 ਦਹਿਸ਼ਤਗਰਦੀ ਤੇ ਅੱਜ ਦੀਆਂ ਜਲਵਾਯੂ ਘਟਨਾਵਾਂ ਦੇ ਪ੍ਰਭਾਵ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਅੰਤਰਰਾਸ਼ਟਰੀ ਸਹਿਯੋਗ ਜ਼ਰੂਰੀ ਏ। ਸੁਪਰੀਮ ਕੋਰਟ ਨੇ ਸ੍ਰੀ ਰਾਮ ਜਨਮ ਭੂਮੀ ਤੀਰਥ ਟਰੱਸਟ ਨੂੰ ਪ੍ਰਾਪਤ ਦਾਨ ਵਿਚ ਕਥਿਤ ਮਾਲੀ ਬੇਨੇਮੀਆਂ ਦੀ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਕਰਨ ਵਾਲੀ ਜਨਹਿਤ ਅਰਜ਼ੀ ਦੀ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਭਾਰਤ ਦੇ ਦਖਲ ਤੋਂ ਬਾਅਦ ਪੈਰਿਸ ਵਿਚ ਚੰਡੀਗੜ੍ਹ ਤੇ ਵਿਰਾਸਤੀ ਫਰਨੀਚਰ ਦੀ ਨਿਲਾਮੀ ਰੋਕੀ ਗਈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6 ਵਜੇ 20 ਮਿੰਟ ਤੋਂ ਹੋਏਗਾ। ਨਮਸਕਾਰ।
3: आकाशवाणी है। खबरों के साथ मैं फैसल खान। आज संविधान हत्या दिवस मनाया जा रहा है। नायब सदर, वजीर आजम और वजीर दाखिला ने उन सभी को खराज अकीदत पेश किया है जिन्होंने इमरजेंसी के दौरान जमहूरी अख्तियार का दिफा किया। वजीर खारजा डॉ एच जयशंकर ने आलमी चैलेंजों से निपटने के लिए मजबूत बैन अवी इश्तराक पर जोर दिया है। कॉमर्स और सनत के मरकजी वजीर पीयूष गोयल जामे इकतसादी और तजारती माहदे के नफाज से पहले बरतानिया का 3 रोजा दौरा करेंगे। भारत ने तवानाई के शोबे में मजीद ब्रिक्स शराकतदारी पर जोर किया है। वेनेजुएला में ताकतवर जलजलों में 32 अफराद हलाक और 700 से ज्यादा जख्मी हो गए हैं। वेनेजुएला की सदर ने मुल्क में इमरजेंसी का ऐलान कर दिया है। और फीफा आलमी कप में मोंटेरे में जनूबी अफ्रीका

ਇਹ ਆਲ ਇੰਡੀਆ ਰੇਡੀਓ ਦਾ ਸਰਾਇਕੀ ਪ੍ਰੋਗਰਾਮ ਹੈ। ਮੈਂ ਹਰਜੀਤ ਕੌਰ ਅੱਜ ਤੁਹਾਡੇ ਕੀਤੇ ਸੂਫੀਆਨਾ ਕਲਾਮ ਦਾ ਪ੍ਰੋਗਰਾਮ ਘੇਨ ਕੇ ਹਾਜ਼ਰ ਹਾਂ। ਪਹਿਲਾਂ ਮੈਂ ਤੁਹਾਨੂੰ ਸੂਫੀ ਸੰਗੀਤ ਬਾਰੇ ਕੁਝ ਦੱਸਦੀ ਹਾਂ। ਸੂਫੀ ਸੰਗੀਤ ਭਗਤੀ ਸੰਗੀਤ ਦਾ ਹੀ ਇੱਕ ਰੂਪ ਹੈ। ਪੁਰਾਣੇ ਸੂਫੀ ਸੰਤਾਂ ਕਵੀਆਂ ਨੇ ਬਹੁ ਸੂਫੀਆਨਾ ਕਲਾਮ ਦੋਹੜੇ ਆਦਿ ਲਿਖੇ ਹਨ, ਜਿਨ੍ਹਾਂ ਵਿਚ ਬੁੱਲੇ ਸ਼ਾਹ, ਅਮੀਰ ਖੁਸਰੋ, ਖਵਾਜਾ ਗੁਲਾਮ ਫਰੀਦ ਆਦਿ ਦਾ ਨਾਮ ਅੱਗੋਂ ਆਉਂਦਾ ਹੈ। ਸੂਫੀਆਨਾ ਕਲਾਮ ਕੋ ਗਾਵਣ ਦਾ ਆਪਣਾ ਹੀ ਇਕ ਅੰਦਾਜ਼ ਹੈ। ਇਹ ਕਵਾਲੀ ਵਾਲੀ ਕਾਰ ਗਾਵਣ ਵਿਚ ਆਉਂਦਾ ਹੈ। ਇੰਜ ਆਧਾ ਵੇਂਦਾ ਕਿ ਸੂਫੀ ਸੰਸਕ੍ਰਿਤੀ ਇਕ ਅਲਹਦਾ ਹੀ ਸੰਸਕ੍ਰਿਤੀ ਹੈ, ਜਿਹੜੀ ਸਾਰਾ ਸੰਸਾਰ ਭਰ ਵਿਚ ਮਸ਼ਹੂਰ ਹੈ। ਪਰ ਏਸ਼ੀਆ ਵਿਚ ਸੂਫੀ ਸੰਸਕ੍ਰਿਤੀ ਬਹੁ ਫੈਲੀ ਹੈ। ਇੰਡੋਨੇਸ਼ੀਆ ਤੋਂ ਅਫਗਾਨਿਸਤਾਨ ਤੇ ਉਥੋਂ ਮੋਰੱਕੋ ਤੱਕ ਸੂਫੀਆਂ ਨੇ ਸੰਗੀਤ ਨੂੰ ਆਪਣੀ ਗਾਇਕੀ ਦਾ ਕੇਂਦਰ ਬਣਾ ਦਿੱਤਾ ਹੈ। ਤੇ ਆਓ ਸਭ ਤੋਂ ਪਹਿਲਾਂ ਸੁਣਦੇ ਹਾਂ ਬੀਬੀ ਨੂਰਾਂ ਦੀ ਆਵਾਜ਼ ਵਿਚ ਇਹ ਸੂਫੀਆਨਾ ਕਲਾਮ। ਅੱਲਾਹੂ ਦਾ ਆਵਾਜ਼ ਆਵੇ ਕੁੱਲੀ ਨੀ ਫਕੀਰ ਦੇ ਵਿਚੋਂ।

ਸਾਂ ਬੀਬੀ ਨੂਰਾਂ ਦੀ ਆਵਾਜ਼ ਵਿਚ ਸੁਣਦੇ ਪਏ ਹੋਵੇ। ਸੂਫੀ ਸੰਗੀਤ ਵਿਚ ਪ੍ਰੇਮ ਕੋ ਦਰਸਾਉਂਦੇ ਕਲਾਮ ਗਜ਼ਲ ਤੇ ਕਾਫੀ ਰੂਪ ਵਿਚ ਪੇਸ਼ ਕੀਤੇ ਜਾਂਦੇ ਹਨ। ਭਾਸ਼ਾ ਕੋਈ ਵੀ ਗਿਨੋ, ਸੂਫੀਆਨਾ ਕਲਾਮ ਇਕਾਈ ਹੈ। ਸੂਫੀਆਨਾ ਕਲਾਮ ਲਿਖਣ ਦੇ ਕਵੀਆਂ ਨੇ ਹਰ ਭਾਸ਼ਾ ਦੇ ਸ਼ਬਦ ਇਕ ਦੂਜੇ ਤੋਂ ਗਿਨੇ ਹਨ। ਸੂਫੀਆਨਾ ਕਲਾਮ ਵਿਚ ਅਕਸਰ ਇਕ ਭਾਸ਼ਾ ਨਹੀਂ ਕਈ ਭਾਸ਼ਾਵਾਂ ਦੇ ਸ਼ਬਦ ਗਿਨੇ ਵੇਂਦੇ ਹਨ। ਭਾਸ਼ਾ ਕੋਈ ਵੀ ਹੋਂਦੀ ਉਹੀ ਪਵਿੱਤਰ ਭਾਵਨਾਵਾਂ, ਪਿਆਰ, ਰੱਬ ਨਾਲ ਲਗਾਵ, ਪ੍ਰੇਮ, ਬਸ ਇਹੀ ਸਭ ਕੁਝ। ਤੇ ਸੱਚ ਪੁੱਛੋ ਤਾਂ ਇਹੀ ਸਭ ਕੁਝ ਜ਼ਿੰਦਗੀ ਚ ਹੋਵਣ ਕੀਤੇ, ਭਾਲਣ ਕੀਤੇ ਸੂਫੀ ਕਵੀਆਂ ਨੇ ਸਾਰਾ ਜ਼ਿੰਦਗੀ ਲਗਾ ਛੱਡੀ ਹਈ। ਜਿਵੇਂ ਇਕ ਪੰਜਾਬੀ ਦਾ ਸ਼ਾਇਰ ਲਿਖਾ ਹੈ, ਉਮਰ ਭਰ ਚੱਲ ਕੇ ਵੀ ਤੇਰੇ ਤੀਕ ਨਾ ਆਇਆ ਗਿਆ, ਲੱਗਦਾ ਹੈ ਜ਼ਿੰਦਗੀ ਦਾ ਸਾਰਾ ਸਫ਼ਰ ਜਾਇਆ ਗਿਆ। ਹੁਣ ਇਹ ਸ਼ਾਇਰੀ ਕੋ ਆਪਣੇ ਪਿਆਰ ਨਾਲ ਜੋੜ ਗਿਨੋ ਜਾਂ ਰੱਬ ਨਾਲ ਕਿ ਭਾਈ ਉਮਰ ਭਰ ਚੱਲ ਕੇ ਵੀ ਮੈਂ ਤੇਰੇ ਤੀਕ ਨਾ ਪਹੁੰਚ ਸਕਾਂ, ਫਿਰ ਚਾਹੇ ਉਹ ਰੱਬ ਹੈ ਜਾਂ ਪ੍ਰੇਮੀ। ਸੂਫੀ ਸੰਤਾਂ ਦਾ ਭਾਵ ਵੀ ਇਹੀ ਹੈ। ਹੁਣ ਮੈਂ ਤੁਹਾ ਕੋ ਸੁਣਵੇਂਦੀ ਹਾਂ ਇਹ ਕਾਫੀ। ਆ ਸੱਜਣਾ ਤੈਨੂੰ ਅੱਖੀਆਂ ਉਡੀਕਦੀਆਂ, ਦਿਲ ਵਾਜਾ ਮਾਰਦਾ, ਆਜਾ ਪਰਦੇਸੀਆ ਵਸ ਤਾਈ ਪਿਆਰ ਦਾ।

ਪਛਾਣ ਹਾਸਲ ਕੀਤੀ ਹੈ। ਸੁਫੀਆਨਾ ਕਲਾਮ ਮੁੱਖ ਰੂਪ ਵਿਚ ਫਾਰਸੀ ਵਿਚ ਲਿਖੇ ਵੇਂਦੇ ਹਨ, ਪਰ ਪੰਜਾਬੀ, ਸਿੰਧੀ ਤੇ ਅਰਬੀ ਕਵਿਤਾ ਵਿਚ ਸੁਫੀਆਨਾ ਕਲਾਮ ਦਾ ਲਿਖਾ ਜਾਣਾ ਆਮ ਹੈ। ਪੰਜਾਬੀ, ਮੁਲਤਾਨੀ, ਬਹਾਵਲਪੁਰੀ ਤੇ ਸਰਾਇਕੀ ਵਿਚ ਲਿਖੇ ਸੁਫੀਆਨਾ ਕਲਾਮ ਦਾ ਜਵਾਬ ਨਹੀਂ। ਬੁੱਲੇ ਸ਼ਾਹ ਦੇ ਇੱਕ ਕਲਾਮ ਦੇ ਕੁਝ ਬੋਲ ਤੁਹਾਨੂੰ ਸੁਣ ਵੇਂਦੀ ਹਾਂ। ਪੜ ਪੜ ਆਲਮ ਫਾਜ਼ਿਲ ਹੋਇਆ, ਕਦੇ ਆਪਣੇ ਆਪ ਨੂੰ ਪੜਿਆ ਹੀ ਨਹੀਂ। ਬੁੱਲੇ ਸ਼ਾਹ ਅਸਮਾਨੀ ਉੱਡਦਿਆਂ ਫੜਦਾ

ਪੰਜਾਬੀ ਮੁਲਤਾਨੀ ਬਹਾਵਲਪੁਰੀ ਤੇ ਸਰਾਇਕੀ ਵਿਚ ਲਿਖੇ ਸੁਫੀਆਨਾ ਕਲਾਮ ਦਾ ਜਵਾਬ ਨਹੀਂ। ਬੁੱਲੇ ਸ਼ਾਹ ਦੇ ਇੱਕ ਕਲਾਮ ਦੇ ਕੁਝ ਬੋਲ ਤੁਹਾਕੂ ਸੁਣਵੇਂਦੀ ਹਾਂ। ਪੜ ਪੜ ਆਲਮ ਫਾਜ਼ਿਲ ਹੋਇਆ ਕਦੇ ਆਪਣੇ ਆਪ ਨੂੰ ਪੜਿਆ ਹੀ ਨਹੀਂ। ਬੁੱਲੇ ਸ਼ਾਹ ਅਸਮਾਨੀ ਉੱਡਦਿਆਂ ਫੜਦਾ ਜਿਹੜਾ ਘਰ ਬੈਠਾ ਓਹਨੂੰ ਫੜਿਆ ਹੀ ਨਹੀਂ। ਕਿੰਨੀ ਡੂੰਘਾਈ ਇਹਨਾਂ ਲਫ਼ਜ਼ਾਂ ਵਿਚ ਤੇ ਗਾਲ ਅਸਾਂ ਸ਼ੁਰੂ ਕੀਤੀ ਹੋਈ ਆਬਿਦਾ ਪਰਵੀਨ ਤੋਂ ਉਨ੍ਹਾਂ ਦੀ ਆਵਾਜ਼ ਵਿਚ ਸੁਣੇਂਦੇ ਹਾਂ ਇਹ ਕਲਾਮ।

ਇਹ ਹੈ ਆਬਿਦਾ ਪਰਵੀਨ ਦਾ ਗਾਇਆ ਕਲਾਮ ਸੂਫੀ ਸੰਤਾਂ ਫਕੀਰਾਂ ਦੀ ਬਾਣੀ ਉਨ੍ਹਾਂ ਦਾ ਕਲਾਮ ਅੱਜ ਦੇ ਮਾਹੌਲ ਵਿਚ ਬਹੁਤ ਸੰਦੇਸ਼ਾ ਦੇਣ ਵਾਲਾ ਹੈ ਕਿਉਂਕਿ ਸੂਫੀ ਕਵੀਆਂ ਦੀ ਬਾਣੀ ਸਾਰਾ ਭੈਣਾ ਭਰਾਵਾਂ ਕੋ ਦੋਸਤੀ ਸਬਰ ਸ਼ਾਂਤੀ ਦਾ ਸੁਨੇਹਾ ਦਿੰਦੀ ਹੈ ਸੈਕੜਾ ਸਾਲ ਪਹਿਲਾਂ ਹੋਏ ਇਨ੍ਹੀ ਕਵੀਆਂ ਦਾ ਕਲਾਮ ਸਾਡੀ ਵਿਰਾਸਤ ਹੈ ਜੋ ਆਵਣ ਵਾਲੀ ਪੀੜੀਆਂ ਕੀਤੇ ਪਿਆਰ ਦਾ ਸੁਨੇਹਾ ਦਿੰਦਾ ਰਹੇਗਾ ਮਿਰਜ਼ਾ ਗਾਲਿਬ ਦੇ ਨਾਂ ਤੋਂ ਤਾਂ ਤੁਸਾਂ ਸਾਰੇ ਵਾਕਿਫ ਹੋ ਕਿੰਨਾ ਹਾਂ ਕੋ ਕੱਢ ਘਿੰਨਣ ਵਾਲਾ ਉਨ੍ਹਾਂ ਦਾ ਇਹ ਸ਼ੇਰ ਹੈ ਰਗਾਂ ਵਿਚ ਦੌੜਦੇ ਫਿਰਦੇ ਦੇ ਅਸੀਂ ਨਹੀਂ ਕਾਇਲ ਜਦੜ ਅੱਖ ਤੂੰ ਹੀ ਨਾ ਟਪਕਿਆ ਤਾਂ ਵਾਲਾ ਲਹੂ ਕੀ ਹੈ ਭਾਈ ਵਾਹ ਇਕ ਹੋਰ ਸ਼ਾਇਰ ਦਾ ਸ਼ੇਰ ਹੈ ਤਲਬ ਮੌਤ ਦੇ ਕਿਉਂ ਕਰਨਾ ਗੁਨਾਹੇ ਕਬੀਰਾ ਹੈ ਮਰਨੇ ਦਾ ਸ਼ੌਕ ਹੈ ਤਾਂ ਇਸ਼ਕ ਕਿਉਂ ਨਹੀਂ ਕਰੇਂਦੇ ਸੰਤ ਫਕੀਰ ਪ੍ਰੇਮ ਕੋ ਬਹੁ ਉਪਰ ਦਾ ਦਰਜਾ ਦਿੰਦੇ ਹਨ ਇਨ੍ਹਾਂ ਦੇ ਬੋਲ ਪਿਆਰ ਦੇ ਸਾਰੇ ਭਾਵ ਕੋ ਆਪਣੇ ਵਿਚ ਸਮੋ ਲੈਂਦਾ ਹੈ ਹਰ ਸੂਫੀ ਕਵੀ ਦੇ ਕਲਾਮ ਵਿਚ ਇਕ ਗੱਲ ਆਮ ਹੈ ਉਹ ਆਦੇ ਹਨ ਕਿ ਰੱਬ ਦੀ ਇੱਛਾ ਵੀ ਇਹੀ ਹੈ ਕਿ ਇਨਸਾਨ ਇਨਸਾਨ ਕੋ ਪਿਆਰ ਕਰੇ ਸਾਰਾ ਇਕੋ ਰੱਬ ਦੇ ਪ੍ਰਾਣੀ ਹਨ ਪ੍ਰੇਮ ਦੇ ਜ਼ਰੀਏ ਹੀ ਇਨਸਾਨ ਇਨਸਾਨ ਦੇ ਕਰੀਬ ਆਉਂਦਾ ਹੈ ਤੇ ਪ੍ਰੋਗਰਾਮ ਦੇ ਅਖੀਰ ਵਿਚ ਸੁਣੇਂਦੇ ਹਾਂ ਨੁਸਰਤ ਫਤਿਹ ਅਲੀ ਖਾਂ ਕੋ।

0: ਸੂਫੀਆਨਾ ਕਲਾਮ ਦਾ ਇਹ ਪ੍ਰੋਗਰਾਮ ਆਲ ਇੰਡੀਆ ਰੇਡੀਓ ਦੇ ਸਰਾਇਕੀ ਪ੍ਰੋਗਰਾਮ ਵਿਚ ਪੇਸ਼ ਕੀਤਾ ਗਿਆ। ਪ੍ਰੋਗਰਾਮ ਕਿੰਜ ਦਾ ਲੱਗਾ ਸਾਕੋ ਖਤ ਗਲ ਕੇ ਦੱਸੋ ਤੇ ਹੁਣ ਹਰਜੀਤ ਕੌਰ ਕੋ ਇਜਾਜ਼ਤ ਦੇਵੋ।
1: ਸਮੇਂ ਤੁਸੀਂ ਸਮਾਤ ਫਰਮਾ ਰਹੇ ਸੀ ਸਰਾਇਕੀ ਪ੍ਰੋਗਰਾਮ ਜੋਕ ਮਾਹਿਤੀ। ਸ਼ਾਮ ਦੇ 5:30 ਵਜੇ ਨੇ ਦੇਸ ਪੰਜਾਬ ਪ੍ਰੋਗਰਾਮ ਦੀ ਮਜਲਿਸ ਦਾ ਆਗਾਜ਼ ਕਰਦੇ ਹਾਂ।

ਲੋ ਜੀ ਸਾਮੀਨ ਪੇਸ਼ ਕਰ ਰਹੇ ਹਾਂ ਅੱਜ ਦੀ ਗੱਲ ਅੱਜ ਆਪਾਂ ਗੱਲਬਾਤ ਕਰਾਂਗੇ ਸਾਡੇ ਪ੍ਰਧਾਨ ਮੰਤਰੀ ਰਹਿ ਚੁੱਕੇ ਵਿਸ਼ਵਨਾਥ ਪ੍ਰਤਾਪ ਸਿੰਘ ਜਿਨ੍ਹਾਂ ਨੂੰ ਖਾਸ ਕਰ ਵੀਪੀ ਸਿੰਘ ਕਿਹਾ ਜਾਂਦਾ ਹੈ ਵੀਪੀ ਸਿੰਘ ਦਾ ਜਨਮ ਦਿਹਾੜਾ ਅੱਜ ਅਸੀਂ ਮਨਾ ਰਹੇ ਹਾਂ 25 ਜੂਨ 1931 ਨੂੰ ਉਨ੍ਹਾਂ ਦਾ ਜਨਮ ਹੋਇਆ ਸੀ ਔਰ ਭਾਰਤ ਦੇ ਪ੍ਰਧਾਨ ਮੰਤਰੀ ਦੇ ਰੂਪ ਦੇ ਵਿਚ ਉਨ੍ਹਾਂ ਨੇ ਕਾਰਜ ਕੀਤਾ ਰਹੇ ਤਾਂ ਬਹੁਤ ਘੱਟ ਸਮੇਂ ਦੇ ਲਈ ਸੀ ਪਰ ਆਪਣਾ ਨਾਂ ਜਿਹੜਾ ਆ ਉਨ੍ਹਾਂ ਨੇ ਇਤਿਹਾਸ ਦੇ ਵਿਚ ਦਾਖਲ ਕੀਤਾ ਕੁਝ ਇਤਿਹਾਸਕਾਰ ਮੰਨਦੇ ਨੇ ਕਿ ਇਨ੍ਹਾਂ ਦਾ ਪਰਿਵਾਰ ਜਿਹੜਾ ਪਿਸ਼ਾਵਰ ਜ਼ਿਲ੍ਹੇ ਦੇ ਯਾਕੂਬੀ ਖੇਤਰ ਦੇ ਇਕ ਪਿੰਡ ਚੋਂ ਆਇਆ ਸੀ ਔਰ 47 ਦੇ ਭਾਰਤ ਦੇ ਵਿਭਾਜਨ ਦੇ ਬਾਅਦ ਉਹ ਆਪਣੀ ਮਾਂ ਦੇ ਨਾਲ ਆਪਣੇ ਚਾਚੇ ਦੇ ਘਰ ਰਹਿਣ ਚਲੇ ਗਏ ਸੀ ਉਨ੍ਹਾਂ ਨੇ ਇਲਾਹਾਬਾਦ ਯੂਨੀਵਰਸਿਟੀ ਔਰ ਪੁਣੇ ਦੇ ਫਰਸਿਊਨ ਕਾਲਜ ਦੇ ਵਿਚੋਂ ਸਿੱਖਿਆ ਪ੍ਰਾਪਤ ਕੀਤੀ ਔਰ ਭਾਰਤੀ ਰਾਸ਼ਟਰੀ ਕਾਂਗਰਸ ਪਾਰਟੀ ਦੇ ਵਿਚ ਸ਼ਾਮਲ ਹੋ ਗਏ ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਸਦੱਸ ਦੇ ਰੂਪ ਦੇ ਵਿਚੋਂ ਚੁਣੇ ਗਏ ਰਾਜੀਵ ਗਾਂਧੀ ਦੇ ਸ਼ਾਸਨ ਕਾਲ ਦੇ ਵਿਚ ਉਨ੍ਹਾਂ ਨੂੰ ਵਿੱਤ ਮੰਤਰੀ ਤੇ ਰੱਖਿਆ ਮੰਤਰੀ ਵਜੋਂ ਮੰਤਰੀ ਮੰਡਲ ਦੇ ਵਿਚ ਪਦ ਦਿੱਤੇ ਗਏ ਵੀਪੀ ਸਿੰਘ 1984 ਤੋਂ ਲੈ ਕੇ 1987 ਤੱਕ ਰਾਜ ਸਭਾ ਦੇ ਨੇਤਾ ਵੀ ਰਹੇ ਰੱਖਿਆ ਮੰਤਰੀ ਦੇ ਰੂਪ ਦੇ ਵਿਚ ਉਨ੍ਹਾਂ ਦੇ ਕਾਰਜਕਾਲ ਦੇ ਦੌਰਾਨ ਬੋਫੋਰਸ ਘੋਟਾਲਾ ਸਾਹਮਣੇ ਆਇਆ ਔਰ ਉਨ੍ਹਾਂ ਨੇ ਆਪਣੇ ਪਦ ਤੋਂ ਇਸਤੀਫਾ ਦੇ ਦਿੱਤਾ ਉੱਨੀ ਦੇ ਵਿਚ ਉਨ੍ਹਾਂ ਨੇ ਜਨਤਾ ਪਾਰਟੀ ਦੇ ਅਲੱਗ ਅਲੱਗ ਦਲਾਂ ਨੂੰ ਮਿਲਾ ਕੇ ਜਨਤਾ ਦਲ ਪਾਰਟੀ ਦਾ ਇਕ ਗਠਨ ਕੀਤਾ 1999 ਦੇ ਚੁਣਾਵਾਂ ਦੇ ਵਿਚ ਭਾਰਤੀ ਜਨਤਾ ਪਾਰਟੀ ਦੇ ਸਮਰਥਨ ਦੇ ਨਾਲ ਨੈਸ਼ਨਲ ਫਰੰਟ ਨੇ ਸਰਕਾਰ ਬਣਾਈ ਔਰ ਸਿੰਘ ਪ੍ਰਧਾਨ ਮੰਤਰੀ ਬਣੇ ਆਪਣੇ ਪ੍ਰਧਾਨ ਮੰਤਰੀ ਕਾਰਜਕਾਲ ਦੇ ਦੌਰਾਨ ਉਨ੍ਹਾਂ ਨੇ ਭਾਰਤ ਦੀ ਪਿਛੜੀ ਜਾਤੀਆਂ ਦੇ ਲਈ ਮੰਡਲ ਆਯੋਗ ਦੀ ਰਿਪੋਰਟ ਨੂੰ ਲਾਗੂ ਕੀਤਾ ਜਿਸ ਦੇ ਕਰਕੇ ਇਸ ਅਧਿਨਿਯਮ ਦੇ ਖਿਲਾਫ ਬੜੇ ਪੈਮਾਨੇ ਤੇ ਵਿਰੋਧ ਪ੍ਰਦਰਸ਼ਨ ਹੋਏ ਉੱਨੀ ਦੇ ਵਿਚ ਸਿੰਘ ਦੇ ਕਾਰਜਕਾਲ ਦੇ ਵਿਚ ਭਾਰਤ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰੀ ਮੁਫਤੀ ਮੁਹੰਮਦ ਸਈਦ ਦੀ ਜਿਹੜੀ ਅਪਹਿਤ ਬੇਟੀ ਸੀ ਜਿਸਦਾ ਅਪਹਰਣ ਕਰ ਦਿੱਤਾ ਗਿਆ ਸੀ ਉਸ ਦੀ ਰਿਹਾਈ ਦੇ ਬਦਲੇ 5 ਅੱਤਵਾਦੀਆਂ ਨੂੰ ਰਿਹਾ ਕਰ ਦਿੱਤਾ ਗਿਆ ਕਸ਼ਮੀਰ ਉਗਰਵਾਦ ਦੇ ਇਤਿਹਾਸ ਦੇ ਵਿਚ ਇਹ ਬੜਾ ਹੀ ਮਹੱਤਵਪੂਰਨ ਮੋੜ ਸੀ ਜਿਸਦਾ ਕਸ਼ਮੀਰ ਤੇ ਬੜਾ ਗਹਿਰਾ ਅਸਰ ਹੋਇਆ ਔਰ 1990 ਦੇ ਵਿਚ ਕਸ਼ਮੀਰੀ ਹਿੰਦੂਆਂ ਦਾ ਕਸ਼ਮੀਰ ਵੱਲੋਂ ਛੱਡ ਕੇ ਜਾਣ ਲੱਗੇ ਸੀ ਰਾਮ ਰਥ ਯਾਤਰਾ ਦੇ ਵਿਰੋਧ ਦੇ ਬਾਅਦ ਭਾਰਤ ਭਾਜਪਾ ਨੇ ਨੈਸ਼ਨਲ ਫਰੰਟ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ ਸੀ ਔਰ ਉਨ੍ਹਾਂ ਦੀ ਸਰਕਾਰ ਜਿਹੜੀ ਹੈ ਅਵਿਸ਼ਵਾਸ ਪ੍ਰਸਤਾਵ ਦੇ ਵਿਚ ਹਾਰ ਗਈ ਸੀ ਵੀਪੀ ਸਿੰਘ ਨੇ 7 ਨਵੰਬਰ 1990 ਨੂੰ ਇਸਤੀਫਾ ਦੇ ਦਿੱਤਾ ਉਨ੍ਹਾਂ ਦਾ ਪ੍ਰਧਾਨ ਮੰਤਰੀ ਕਾਰਜਕਾਲ 343 ਦਿਨ ਚੱਲਿਆ

ਵੀਪੀ ਸਿੰਘ 1991 ਦੇ ਚੋਣਾਵਾਂ ਦੇ ਵਿਚ ਵੀ ਨੈਸ਼ਨਲ ਫਰੰਟ ਦੇ ਪ੍ਰਧਾਨ ਮੰਤਰੀ ਦੇ ਉਮੀਦਵਾਰ ਸਨ ਪਰ ਉਹ ਹਾਰ ਗਏ ਸੀ। ਉਨ੍ਹਾਂ ਨੇ 1992 ਵਿਚ ਬਾਬਰੀ ਮਸਜਿਦ ਦੇ ਜਿਹੜਾ ਨਸ਼ਟ ਕੀਤਾ ਗਿਆ ਸੀ ਉਸ ਦੇ ਖਿਲਾਫ ਆਵਾਜ਼ ਚੱਕੀ। 1996 ਦੇ ਵਿਚ ਭਾਰਤੀ ਆਮ ਚੋਣਾਵ ਦੇ ਬਾਅਦ ਪਹਿਲੀ ਪਸੰਦ ਹੋਣ ਦੇ ਬਾਵਜੂਦ ਉਨ੍ਹਾਂ ਨੇ ਪ੍ਰਧਾਨ ਮੰਤਰੀ ਪਦ ਦਾ ਜਿਹੜਾ ਪ੍ਰਸਤਾਵ ਸੀ ਉਹ ਠੁਕਰਾ ਦਿੱਤਾ ਔਰ ਐਚ ਡੀ ਦੇਵਗੌੜਾ ਨੂੰ ਪ੍ਰਧਾਨ ਮੰਤਰੀ ਪਦ ਸੌਂਪ ਦਿੱਤਾ ਸੀ। ਛਿਆਨਵੇਂ ਦੇ ਬਾਅਦ ਸਿੰਘ ਨੇ ਰਾਜਨੀਤਿਕ ਪਦ ਤੋਂ ਸੰਨਿਆਸ ਲੈ ਲਿਆ ਸੀ ਤੇ ਇਕ ਸਰਵਜਨਿਕ ਹਸਤੀ ਔਰ ਰਾਜਨੀਤਿਕ ਆਲੋਚਕ ਦੇ ਰੂਪ ਵਜੋਂ ਉਹ ਕੰਮ ਕਰਦੇ ਰਹੇ। 1998 ਦੇ ਵਿਚ ਉਨ੍ਹਾਂ ਨੂੰ ਬੜੀ ਭਿਅੰਕਰ ਬਿਮਾਰੀ ਹੋ ਗਈ ਜਿਸ ਕਰਕੇ ਉਨ੍ਹਾਂ ਦੀ ਜਿਹੜੀ ਹੈ ਆਨਾ ਜਾਣਾ ਉਨ੍ਹਾਂ ਨੇ ਬੰਦ ਕਰਤਾ ਔਰ 2008 ਦੇ ਵਿਚ ਉਨ੍ਹਾਂ ਦਾ ਨਿਧਨ ਹੋ ਗਿਆ।

ਰਾਜਨੀਤੀ ਦੇ ਵਿੱਚ ਉਹਨਾਂ ਦਾ ਅਨੁਭਵ ਔਰ ਆਪਣੀ ਜਿਹੜੀ ਪਾਰਟੀ ਦੇ ਲਈ ਬੜਾ ਹੀ ਵਫਾਦਾਰ ਰਹੇ ਉਹ ਔਰ ਬੇਦਾਗ ਇਤਿਹਾਸ ਬੋਫੋਰ ਸੌਦੇ ਦੇ ਵਿਚ ਭ੍ਰਿਸ਼ਟਾਚਾਰ ਦੇ ਵਿਰੋਧ ਦੇ ਕਰਕੇ ਉਨ੍ਹਾਂ ਨੂੰ ਸ੍ਰੀ ਕਲੀਨ ਦੇ ਨਾਮ ਵਜੋਂ ਵੀ ਜਾਣਿਆ ਜਾਂਦਾ ਹੈ। ਸੋ ਇਹ ਤਾਂ ਸੀ ਅੱਜ ਦੀ ਗੱਲ।

0: سامعین ہن ودیا اگلے سلسلے وال. اگلا سلسلہ ماجدی مہک.
1: ਮਾਝੇ ਦੀ ਮਹਿਕ ਪ੍ਰੋਗਰਾਮ ਸਾਡਾ ਸਿਲਸਿਲਾ ਹੈ ਜੀ, ਜਿਸ ਵਿੱਚ ਅਸੀਂ ਮਾਝੇ ਖਿੱਤੇ ਦੀ ਗੱਲ ਕਰਦੇ ਹਾਂ। ਇਹ ਧਰਤੀ ਜਿੰਨੀ ਜ਼ਰਖੇਜ਼ ਹੈ, ਉਨੇ ਹੀ ਯੋਧੇ, ਉਨੇ ਹੀ ਤਗੜੇ ਸ਼ਾਇਰ, ਉਨੇ ਹੀ ਤਗੜੇ ਕਲਾਕਾਰ ਇਸ ਧਰਤੀ ਨੇ ਪੈਦਾ ਕੀਤੇ। ਜੇ ਅਸੀਂ ਮਾਝੇ ਦੀ ਧਰਤੀ ਤੋਂ ਪੈਦਾ ਹੋਏ ਯੋਧਿਆਂ ਦੀ ਗੱਲ ਕਰੀਏ ਤੇ ਉਹਨਾਂ ਦਾ ਜੀਵਨ ਵੇਖ ਕੇ, ਉਹਨਾਂ ਦਾ ਸਿਰੜ ਵੇਖ ਕੇ ਸਾਡਾ ਸਿਰ ਇੱਜ਼ਤ ਨਾਲ, ਅਦਬ ਨਾਲ ਝੁਕ ਜਾਂਦਾ ਹੈ। ਸ਼ਹੀਦ ਬਾਬਾ ਦੀਪ ਸਿੰਘ ਜੋ ਮਾਝੇ ਦੀ ਧਰਤੀ ਤੇ ਹੀ ਪੈਦਾ ਹੋਏ, ਪਿੰਡ ਪੌਵਿੰਡ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਉਹਨਾਂ ਦਾ ਜਨਮ ਹੋਇਆ, ਜਿਨ੍ਹਾਂ ਨੇ 12 ਸਾਲ ਦੀ ਉਮਰ ਵਿੱਚ ਅਨੰਦਪੁਰ ਸਾਹਿਬ ਪਹੁੰਚ ਕੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਸ਼ਸਤਰ ਤੇ ਸ਼ਬਦ ਦੀ ਸਿੱਖਿਆ ਲਈ ਤੇ 1757 ਵਿੱਚ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਨੁਕਸਾਨ ਪਹੁੰਚਾਇਆ ਸੀ, ਉਦੋਂ ਬਾਬਾ ਜੀ ਨੇ 75 ਸਾਲ ਦੀ ਉਮਰ ਵਿੱਚ ਜ਼ਿੰਦਾ ਰਵਾਂ ਜਾਂ ਮਰ ਜਾਵਾਂ, ਦਰਬਾਰ ਸਾਹਿਬ ਦੀ ਰਾਖੀ ਕਰਾਂਗਾ ਇਹ ਫੈਸਲਾ ਕੀਤਾ। ਜੰਗ ਵਿੱਚ ਉਹਨਾਂ ਦਾ ਸਿਰ ਧੜ ਤੋਂ ਵੱਖ ਹੋ ਗਿਆ, ਪਰ ਉਹ ਆਪਣਾ ਸਿਰ ਹੱਥ ਵਿੱਚ ਫੜ ਕੇ ਲੜਦਿਆਂ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਵਿੱਚ ਦਰਸ਼ਨੀ ਡਿਉੜੀ ਤੱਕ ਪਹੁੰਚ ਕੇ ਸ਼ਹੀਦ ਹੋਏ। ਇਹ ਕਹਾਣੀ ਅੱਜ ਵੀ ਦੱਸਦੀ ਹੈ ਕਿ ਬਾਬਾ ਦੀਪ ਸਿੰਘ ਹੋਰਾਂ ਵਰਗਾ ਯੋਧਾ, ਉਹਨਾਂ ਵਰਗਾ ਸਿਰੜ, ਉਹਨਾਂ ਵਰਗਾ ਹੌਸਲਾ ਸ਼ਾਇਦ ਹੀ ਕਦੇ ਹੋਵੇ।

ਗੁਰਦਾਸ ਮਾਨ ਹੋਰਾਂ ਦੀ ਆਵਾਜ਼ ਚ ਤੁਸੀਂ ਇਹ ਗੀਤ ਸੁਣ ਰਹੇ ਸੀ ਜੀ ਤੇ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਪ੍ਰੋਗਰਾਮ ਮਾਝੇ ਦੀ ਮਹਿਕ ਜਿਸ ਵਿਚ ਅਸੀਂ ਗੱਲ ਕਰਦੇ ਹਾਂ ਜੀ ਮਾਝੇ ਖਿੱਤੇ ਦੀ ਕਿ ਇਸ ਖਿੱਤੇ ਨੇ ਜ਼ਰਖੇਜ਼ ਧਰਤੀ ਨੇ ਬਹੁਤ ਸਾਰੇ ਯੋਧੇ ਸ਼ੂਰਬੀਰ ਸ਼ਾਇਰ ਗੁਲੂਕਾਰ ਤੇ ਕਲਾਕਾਰ ਵੀ ਪੈਦਾ ਕੀਤੇ ਤੇ ਸਿਰਫ ਇਨ੍ਹਾਂ ਸ਼ਖਸੀਅਤਾਂ ਨੂੰ ਹੀ ਇਸ ਖਿੱਤੇ ਨੇ ਪੈਦਾ ਨਹੀਂ ਕੀਤਾ ਬਹੁਤ ਸਾਰੀਆਂ ਇੱਦਾਂ ਦੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਸੇਵਾ ਦੇ ਖੇਤਰ ਵਿੱਚ ਆਪਣਾ ਨਾਮ ਪੂਰੇ ਸੰਸਾਰ ਵਿੱਚ ਰੌਸ਼ਨ ਕੀਤਾ ਪਿੰਗਲਵਾੜਾ ਇੱਕ ਇੱਦਾਂ ਦੀ ਹੀ ਸੰਸਥਾ ਹੈ ਜਿਹਨੂੰ ਹਰ ਕੋਈ ਸਿਜਦਾ ਕਰਦਾ ਹੈ ਜਿਹਦੇ ਕੰਮ ਅੱਗੇ ਜਿਹਦੇ ਕਾਰਜ ਅੱਗੇ ਹਰ ਕੋਈ ਨਤਮਸਤਕ ਹੁੰਦਾ ਹੈ ਭਗਤ ਪੂਰਨ ਸਿੰਘ ਨੇ ਪਿੰਗਲਵਾੜੇ ਦੀ ਸ਼ੁਰੂਆਤ ਕੀਤੀ ਸੀ ਸਾਲ 1920 ਦੇ ਦਹਾਕੇ ਵਿੱਚ ਭਗਤ ਜੀ ਅੰਮ੍ਰਿਤਸਰ ਦੀਆਂ ਗਲੀਆਂ ਚ ਬੇਸਹਾਰਿਆਂ ਕੰਗਾਲਾਂ ਮਾਨਸਿਕ ਤੌਰ ਤੇ ਬਿਮਾਰ ਤੇ ਲਾਚਾਰ ਲੋਕਾਂ ਨੂੰ ਚੁੱਕ ਕੇ ਇੱਥੇ ਲੈ ਕੇ ਆਉਂਦੇ ਤੇ ਉਨ੍ਹਾਂ ਨੂੰ ਆਪਣਾ ਪਰਿਵਾਰ ਬਣਾ ਲੈਂਦੇ ਉਨ੍ਹਾਂ ਦੀ ਸੇਵਾ ਕਰਦੇ ਉਨ੍ਹਾਂ ਨੂੰ ਰਾਜ਼ੀ ਕਰਨ ਦੀ ਕੋਸ਼ਿਸ਼ ਕਰਦੇ ਅੱਜ ਪਿੰਗਲਵਾੜਾ ਸਿਰਫ ਅੰਮ੍ਰਿਤਸਰ ਵਿੱਚ ਹੀ ਨਹੀਂ ਬਲਕਿ ਇਹਦੀਆਂ ਸ਼ਾਖਾਵਾਂ ਕਈ ਸ਼ਹਿਰਾਂ ਵਿੱਚ ਨੇ ਇੱਥੇ ਹਜ਼ਾਰਾਂ ਬੇਆਸਰਿਆਂ ਦੀ ਰਿਹਾਇਸ਼ ਉਨ੍ਹਾਂ ਦੀ ਦਵਾਈ ਉਨ੍ਹਾਂ ਦੇ ਇਲਾਜ ਉਨ੍ਹਾਂ ਦੇ ਪੁਨਰਵਾਸ ਤੇ ਸਿੱਖਿਆ ਦਾ ਬੰਦੋਬਸਤ ਕੀਤਾ ਜਾਂਦਾ ਹੈ ਰੋਗੀਆਂ ਦੇ ਲਈ ਮੈਡੀਕਲ ਕੇਅਰ ਦਾ ਪੂਰੀ ਤਰ੍ਹਾਂ ਦੇ ਨਾਲ ਬੰਦੋਬਸਤ ਕੀਤਾ ਜਾਂਦਾ ਹੈ ਮਾਨਸਿਕ ਰੋਗੀਆਂ ਦੀ ਪਰਿਵਾਰ ਵਾਂਗ ਦੇਖਭਾਲ ਕੀਤੀ ਜਾਂਦੀ ਹੈ ਬੱਚਿਆਂ ਦੀ ਸਿੱਖਿਆ ਤੇ ਉੱਨਤ ਭਵਿੱਖ ਦੇ ਲਈ ਕਾਰਜ ਕੀਤੇ ਜਾਂਦੇ ਨੇ ਤੇ ਇੱਥੋਂ ਤੱਕ ਕਿ ਇਹ ਸੰਸਥਾ ਔਰਗੈਨਿਕ ਖੇਤੀ ਵਿੱਚ ਵੀ ਬੱਚਿਆਂ ਨੂੰ ਇਹਦੀ ਗੁੜ੍ਹਤੀ ਦੇਣ ਦੀ ਕੋਸ਼ਿਸ਼ ਕਰਦੀ ਹੈ ਸੋ ਜੀ ਸਲਾਮ ਹੈ ਇਸ ਸੰਸਥਾ ਨੂੰ ਜੋ ਪੂਰੇ ਸੰਸਾਰ ਵਿੱਚ ਸੇਵਾ ਦੀ ਇੱਕ ਜੀਂਦੀ ਜਾਗਦੀ ਮਿਸਾਲ ਹੈ

ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ ਤੋਂ ਸਮਾਂ ਪ੍ਰੋਗਰਾਮ ਨਸ਼ਰ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਚ ਅਸੀਂ ਗੱਲ ਕਰ ਰਹੇ ਹਾਂ ਮਾਝੇ ਖਿੱਤੇ ਦੇ ਉਹਨਾਂ ਸ਼ੂਰਵੀਰਾਂ ਦੀ, ਉਹਨਾਂ ਕਮਾਲ ਦੀਆਂ ਸੰਸਥਾਵਾਂ ਦੀ ਜਿਨ੍ਹਾਂ ਨੇ ਸਮਾਜ ਦੀ ਡਟ ਕੇ ਸੇਵਾ ਕੀਤੀ। ਮਾਝੇ ਦੇ ਖਿੱਤੇ ਚੋਂ ਅਸੀਂ ਗੱਲ ਕਰਦੇ ਹਾਂ ਜੀ ਕਿ ਹਰ ਖੇਤਰ ਵਿੱਚ ਕਮਾਲ ਦੇ ਨੌਜਵਾਨ ਸ਼ਖਸੀਅਤਾਂ ਪੈਦਾ ਹੋਈਆਂ। ਤੇ ਜੇ ਆਪਾਂ ਅੰਤਰਰਾਸ਼ਟਰੀ ਖੇਡ ਹਾਕੀ ਦੀ ਗੱਲ ਕਰੀਏ ਤੇ ਧਰਮ ਸਿੰਘ ਦਾ ਨਾਮ ਕੌਣ ਨਹੀਂ ਜਾਣਦਾ, ਜਿਹੜੇ ਭਾਰਤ ਦੇ ਮਹਾਨ ਫੁੱਲਬੈਕ ਰਹੇ ਨੇ, ਜਿਨ੍ਹਾਂ ਨੇ ਸਾਲ 1964 ਦੀਆਂ ਟੋਕੀਓ ਓਲੰਪਿਕਸ ਵਿੱਚ ਭਾਰਤ ਨੂੰ ਸੋਨੇ ਦਾ ਤਮਗਾ ਜਿਤਾਉਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਸੀ। 3 ਅਕਤੂਬਰ 1937 ਨੂੰ ਪਿੰਡ ਫਤੋਵਾਲ ਪੰਜਾਬ ਵਿੱਚ ਉਹਨਾਂ ਦਾ ਜਨਮ ਹੋਇਆ ਸੀ। ਮਹਾਨ ਡਿਫੈਂਡਰ ਵਜੋਂ ਉਹ ਹਾਕੀ ਦੇ ਇਤਿਹਾਸ ਵਿੱਚ ਜਾਣੇ ਜਾਂਦੇ ਨੇ। ਸਾਲ 1964 ਦੀਆਂ ਟੋਕੀਓ ਓਲੰਪਿਕਸ ਤੇ ਫਿਰ ਉਸ ਤੋਂ ਬਾਅਦ 1968 ਦੀਆਂ ਮੈਕਸੀਕੋ ਓਲੰਪਿਕਸ ਦੇ ਦੌਰਾਨ ਵੀ ਉਹ ਟੀਮ ਦਾ ਹਿੱਸਾ ਰਹੇ। ਹਾਲਾਂਕਿ 1968 ਵਿੱਚ ਉਹ ਖੇਡ ਨਹੀਂ ਸਨ ਸਕੇ, ਪਰ ਹਾਕੀ ਵਿੱਚ ਉਹਨਾਂ ਦੇ ਯੋਗਦਾਨ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ।

ਦੁਨੀਆ ਚਲੋ ਚਲੀਦਾ ਮਹਿਲਾ ਸੋ ਆਲਮ ਲੋਹਾਰ ਦੇ ਇਸ ਗੀਤ ਦੇ ਨਾਲ ਹੀ ਹੁੰਦੀ ਇਸ ਪੰਜਾਬ ਦੀ ਇਸ ਮਜਲਿਸ ਦਾ ਵੇਲਾ ਇੱਥੇ ਮੁੱਕਦਾ ਇਨਸ਼ਾ ਅੱਲਾਹ ਕੱਲ ਸ਼ਾਮ ਫਿਰ ਮੁਲਾਕਾਤ ਹੋਏਗੀ ਉਦੋਂ ਤੱਕ ਲਈ ਦੇ ਦਿਓ ਇਜਾਜ਼ਤ ਖੁਦਾ ਹਾਫਿਜ਼।

ਵਾਲੀਆਂ ਮੁਕਤਿਆਂ ਹੱਠੀਆਂ ਜਾਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਾਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿ ਗੁਰੂ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਾਹੀ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਇਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ

ਆਵੇ ਜਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰੇ ਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿ ਗੁਰੂ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਾਬੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆ ਝੰਡੇ ਬੁੰਗੇ ਜੁਗੋ ਜੁਗਿਆ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਖਾਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸ੍ਰੀ ਨਾਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਨਿਆਂ ਦੇ ਮਾਨ ਨੇਤਾਨਿਆਂ ਦੇ ਤਾਨ ਨੇ ਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਾਜੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਇਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਕਰੋ ਸਿੱਖੀ ਸਿੱਧਕ ਭਰੋਸਾ ਨਾਮਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਾਜੂਰ ਕਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪਰਵਾਨ ਹੋਵੇ ਪਰਵਾਨ

ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਸੁਖ ਹੋਵੇ ਨਾਮ ਚੇਤੇ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਵਨਾ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ, ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੂੰ ਟਸਬੂਤ ਮਹਲਾ ਪਹਿਲਾ
1: ਤਗਨਾ ਦੇ ਤਗਨਾ ਨਾਰੇ ਪਲ ਕੇ ਤੂੰ ਦਾੜੀ ਤਗਨਾ ਪੈਰੀ ਤਗਨਾ ਹੱਥੀ ਤਗਨਾ ਜਿਹਾ ਤਗਨਾ ਅੱਖੀ